0: ਇਸੇ ਤਰ੍ਹਾਂ ਆਸਾ ਸਿੰਘ ਮਸਤਾਨਾ ਨੇ ਦੱਸਿਆ।
1: ਗੱਲ ਜੀ, ਮੈਨੂੰ ਇਹ ਤਾਂ ਪਤਾ ਨਹੀਂ ਸੀ ਕਿ ਇਹ ਕੁਝ ਹੋ ਜਾਏਗਾ ਮੇਰੇ ਨਾਲ, ਤੋ ਅੱਖਾਂ ਮੀਟ ਕੇ ਸ਼ੁਰੂ ਹੋ ਗਿਆ। ਖੁਸ਼ੀ ਤਾਂ ਹੁੰਦੀ ਹੈ, ਕਿਉਂਕਿ ਪਹਿਲਾ ਗਾਣਾ ਮੈਂ ਜਿਹੜਾ ਲਾਹੌਰ ਗਾਇਆ ਸੀ ਰੇਡੀਓ 'ਤੇ, ਕੈਸੇ ਤੁਮੇ ਸਮਝਾਉਂ ਰੇ ਪ੍ਰੀਤਮ, ਇਹ ਪਹਿਲਾ ਗਾਣਾ ਸੀ ਮੇਰਾ।

0: ਪੰਜਾਬੀ ਪ੍ਰੋਗਰਾਮ ਵਿੱਚ ਹਰ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਭਾਗ ਲੈਂਦੀਆਂ ਰਹੀਆਂ ਅਤੇ ਚਰਚਿਤ ਵਿਅਕਤੀਆਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਰਿਹਾ। ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਬਾਲੀਵੁੱਡ ਅਭਿਨੇਤਾ ਮਨੋਜ ਕੁਮਾਰ ਨੇ 1987 ਵਿੱਚ ਆਪਣੇ ਮੁੱਢਲੇ ਦਿਨਾਂ ਨੂੰ ਯਾਦ ਕਰਦੇ ਹੋਇਆਂ ਦੱਸਿਆ ਸੀ।
1: ਫਿਰ ਫਿਲਮਾਂ ਦੇਖਣ ਦਾ ਕੋਈ ਥੋੜ੍ਹਾ ਜਿਹਾ ਸ਼ੌਕ ਪੂਰਾ ਹੋਇਆ ਅਤੇ ਮੈਂ ਦਿੱਲੀ ਫਿਲਮ ਦੇਖੀ। ਹੁਣ ਝੂਠ ਕਿਉਂ ਬੋਲਾਂ, ਟਿਕਟ ਸੱਚੀ ਗੱਲ ਬਲੈਕ ਇੱਕ ਹੀ ਖਰੀਦੀ ਸੀ ਅਤੇ ਸਰਦੀਆਂ ਦੇ ਦਿਨ ਸਨ, ਹਨੇਰਾ ਪੈ ਗਿਆ ਜਲਦੀ ਤਾਂ ਹੁਣ ਘਰ ਜਾਣ ਜੋਗੇ ਪੈਸੇ ਨਹੀਂ ਹੈਗੇ, ਬੱਸ ਜੋਗੇ ਖਲੋਤਾ ਔਰ ਹਨੇਰਾ ਬਹੁਤ, ਰਸਤੇ ਜੰਗਲ ਸੀ, ਜਰਾ ਜਿਹਾ ਡਰ ਵੀ ਲੱਗਦਾ ਸੀ। ਮੈਂ ਖਲੋਤਾ ਆ, ਇੱਕ ਸਰਦਾਰ ਜੀ ਮੋਟਰਸਾਈਕਲ 'ਤੇ ਲੰਘ ਰਹੇ ਸਨ, ਉਹਨਾਂ ਦਾ ਮੋਟਰਸਾਈਕਲ ਖਰਾਬ ਹੋਇਆ ਅਤੇ ਮੈਂ ਕਿਹਾ ਜੀ ਮੈਂ ਕੋਈ ਮਦਦ ਕਰਦੇ ਹਾਂ। ਬਹਿਰਹਾਲ ਉਹਨਾਂ ਨੇ ਮੈਨੂੰ ਕਿਹਾ ਕਿ ਕੀ ਗੱਲ ਤੂੰ ਇੱਥੇ ਕੀ ਕਰ ਰਿਹਾ। ਮੈਂ ਕਿਹਾ ਜੀ ਇਸ ਤਰ੍ਹਾਂ ਫਿਲਮ ਦੇਖਣ ਆਇਆ ਸਾਂ, ਪੈਸੇ ਘੱਟ ਗਏ ਅਤੇ ਬਲੈਕ 'ਚ ਲਈ ਟਿਕਟ। ਅੱਛਾ ਖਾਧਾ ਵਾਧਾ ਵੀ ਹੈ ਕਿ ਨਹੀਂ? ਮੈਂ ਕਿਹਾ ਨਹੀਂ। ਤੁਸੀਂ ਕਿੱਧਰ ਜਾ ਰਹੇ ਹੋ? ਕਹਿਣ ਲੱਗੇ ਜੀ ਮੈਂ ਕਿੰਗਜ਼ਵੇ ਕੈਂਪ ਵੱਲ ਜਾ ਰਿਹਾ। ਮੈਂ ਕਿਹਾ ਜੀ ਮੈਂ ਵੀ ਉੱਧਰ ਜਾਣਾ। ਕਹਿੰਦਾ ਪਿੱਛੇ ਬਹਿ ਜਾ, ਤੈਨੂੰ ਛੱਡ ਆਵਾਂ। ਅਸੀਂ ਮੋਟਰਸਾਈਕਲ 'ਤੇ ਬੈਠੇ, ਕਹਿਣ ਲੱਗਾ ਫਿਲਮ 'ਤੇ ਦੇਖ ਲਿੱਤੀ ਪਹਿਲਾਂ, ਖਾਧਾ ਵਾਧਾ ਵੀ ਹੈ ਕਿ ਨਹੀਂ ਕੁਝ? ਮੈਂ ਕਿਹਾ ਸੱਚੀ ਗੱਲ ਹੈ ਜੀ ਨਹੀਂ, ਖਾਣ ਜੋਗੇ ਵੀ ਪੈਸੇ ਨਹੀਂ ਸਨ ਬੱਚੇ। ਕਹਿੰਦੇ ਸਹੁਰਿਆ ਪਹਿਲੇ ਕੁਝ ਖਾ ਤੇ ਲੈ, ਫਿਰ ਤੈਨੂੰ ਘਰ ਛੱਡਦਾ। ਮੈਨੂੰ ਖਵਾ ਕੇ ਘਰ ਲਿਆ। ਉਸ ਤੋਂ ਬਾਅਦ ਸਿਲਸਿਲਾ ਚੱਲਦਾ ਰਿਹਾ। ਅਸੀਂ ਬੰਬਈ ਆ ਗਏ। ਬੰਬਈ 'ਚ ਇੱਧਰ ਉੱਧਰ ਕੋਈ ਥੋੜ੍ਹਾ ਜਿਹਾ ਠੋਕਣਾ ਖਾ ਰਹੇ ਸਨ ਅਤੇ ਕੁਝ ਕੰਮ ਮਿਲਿਆ। ਮੈਂ ਬੋਂਬੇ ਟਾਕੀ ਦੀ ਵਿੱਚ ਸ਼ੂਟਿੰਗ ਕਰ ਰਿਹਾ ਸਾਂ, ਫਿਲਮਿਸਤਾਨ ਦੀ ਪਿਕਚਰ ਸੀ ਅਤੇ ਰਾਤੀ ਬਾਰਿਸ਼ ਬੜੀ ਜ਼ੋਰ ਦੀ ਹੋ ਰਹੀ ਸੀ ਔਰ ਮੈਂ ਸੋਚਿਆ ਕਿ ਪੈਦਲ ਚਲਾ ਜਾਵਾਂਗਾ। ਬਾਰਿਸ਼ ਬੜੀ ਜ਼ੋਰ ਦੀ ਹੋ ਰਹੀ ਔਰ ਮੈਂ ਖਲੋਤਾ ਆ, ਭਿੱਜ ਰਿਹਾ ਅਤੇ ਰਾਜ ਹੀ ਨਿਕਲੇ। ਉਹ ਬੰਬਈਆ ਭਾਸ਼ਾ 'ਚ ਬੋਲੇ, ਕੌਣ ਆ ਬਈ ਅੱਧੀ ਰਾਤ ਕੋ ਇੱਧਰ ਕਿਉਂ ਭੀਗ ਰਹੇ ਹੋ? ਮੈਂ ਕਿਹਾ ਸਰਦਾਰ ਜੀ ਮੈਂ ਪੰਜਾਬੀ ਹਾਂ, ਮੈਂ ਐਕਟਰ ਹੈਗਾ। ਕੀ ਨਾਂ ਤੇਰਾ? ਮੈਂ ਕਿਹਾ ਜੀ ਮਨੋਜ ਕੁਮਾਰ। ਕਹਿੰਦਾ ਸੁਣਿਆ ਤਾਂ ਨਹੀਂ? ਮੈਂ ਕਿਹਾ ਜੀ ਅਜੇ ਨਵਾਂ ਨਵਾਂ ਬਣਿਆ, ਕੀ ਤਕਲੀਫ ਹੈ? ਮੈਂ ਕਿਹਾ ਜੀ ਇੱਥੋਂ 2 ਮੀਲ ਹੈਗਾ ਸਟੂਡੀਓ, ਮੈਂ ਕੀ ਕਰਾਂ, ਪੈਸੇ ਵੀ ਨਹੀਂ ਹੈਗੇ। ਉਹ ਤਾਂ ਪੰਜਾਬੀ ਹੈ, ਪੰਜਾਬੀ ਤਾਂ ਹੁੰਦਾ, ਪੰਜਾਬੀ ਭੁੱਖਾ ਮਰ ਜਾਏ ਤਾਂ ਲਾਹਨਾ ਤੇ ਚੱਲ ਮੇਰੀ ਟੈਕਸੀ 'ਤੇ ਬੈਠ। ਉਹ ਘਰ ਲੈ ਗਏ, ਉਹ ਮੈਨੂੰ ਸਟੂਡੀਓ ਤੱਕ ਛੱਡ ਕੇ ਆਏ।
0: ਇਸੇ ਤਰ੍ਹਾਂ ਹਿੰਦੀ ਫਿਲਮਾਂ ਦੇ ਪ੍ਰਸਿੱਧ ਗੀਤਕਾਰ ਗੁਲਸ਼ਨ ਬਾਵਰਾ ਨੇ 1987 ਵਿੱਚ ਹੀ ਇੱਕ ਗੱਲਬਾਤ ਦੌਰਾਨ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਯਾਦ ਕਰਦੇ ਹੋਏ ਆਪਣੇ ਇੱਕ ਹਰਮਨ ਪਿਆਰੇ ਫਿਲਮੀ ਗੀਤ ਦੇ ਸਿਰਜਣਾਤਮਕ ਪਲਾਂ ਦੇ ਅਹਿਸਾਸ ਸਾਂਝੇ ਕੀਤੇ।
2: ਭਾਵੇਂ ਦੁਨੀਆਂ ਦੇ ਕਿਸੇ ਕੋਨੇ ਤੇ ਚਲੇ ਜਾਓ, ਪਰ ਫਿਰ ਜਿਹੜਾ ਪੰਜਾਬ ਵਿੱਚ ਜੰਮਿਆ ਪਲਿਆ ਔਰ ਵੱਡਾ ਹੋਇਆ ਨਾ, ਉਹ ਫਿਰ ਉਹਨੂੰ ਪੰਜਾਬ ਦਾ ਰੰਗ ਜੋ ਮਜ਼ਾ ਦਿੰਦਾ ਨਾ, ਉਹ ਹੋਰ ਕੋਈ ਰੰਗ ਨਹੀਂ ਦੇ ਸਕਦਾ। ਮੈਨੂੰ 30 ਸਾਲ ਹੋ ਗਏ ਨੇ ਬੰਬਈ ਦੇ ਵਿੱਚ ਆਇਆ ਹਾਂ। ਮੈਂ ਰੇਲਵੇ 'ਚ ਨੌਕਰੀ ਕਰਦਾ ਸਾਂ, ਕਲਰਕ ਸਾਂ, ਗੁੱਡਸ ਕਲਰਕ, ਅਤੇ ਜਦੋਂ ਪੰਜਾਬ ਦੀ ਕਣਕ ਆਉਂਦੀ ਸੀ ਨਾ ਔਰ ਗੋਡਾਊਨ ਦੇ ਵਿੱਚ ਮੈਂ ਉਹਨੂੰ ਸੁੰਘਦਾ ਸਾਂ, ਅਤੇ ਇੰਨਾ ਮਜ਼ਾ ਆਉਂਦਾ ਸੀ, ਇੰਝ ਲੱਗਦਾ ਸੀ ਪੰਜਾਬ ਚੱਲ ਕੇ ਇੱਥੇ ਆ ਗਿਆ। ਔਰ ਉਸੇ ਸੁਗੰਧ ਨੇ ਮੈਨੂੰ ਇੰਸਪਾਇਰ ਕੀਤਾ ਔਰ ਮੇਰੇ ਮੂੰਹੋਂ ਇੱਕ ਦਿਨ ਨਿਕਲ ਗਿਆ, ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ, ਮੇਰੇ ਦੇਸ਼ ਦੀ ਧਰਤੀ। ਇਹ ਮੁਖੜਾ ਤਾਂ ਮੈਂ ਲਿਖ ਦਿੱਤਾ, ਅੰਤਰੇ ਮੈਂ ਨਹੀਂ ਲਿਖ ਪਾਇਆ। ਇੱਕ ਦਿਨ ਮੈਂ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਿਹਾ ਸਾਂ ਅਤੇ ਬੱਸ ਰਸਤੇ ਦੇ ਵਿੱਚ ਕਿਰੇ ਰੁਕੀ ਔਰ ਮੈਂ ਵੇਖਿਆ ਕੂਏ ਦੇ ਉੱਤੇ ਰੈਤ ਚੱਲ ਰਿਹਾ ਸੀ, ਬਲਦ ਸਨ ਉਹਨਾਂ ਦੇ ਗਲੇ ਦੇ ਵਿੱਚ ਘੁੰਗਰੂ ਛੰਨ ਛੰਨ ਛੰਨ ਛੰਨ ਕਰ ਰਹੇ ਸਨ, ਅਤੇ ਉਹ ਛੰਨ ਛੰਨ ਨੇ ਮੈਨੂੰ ਇੰਸਪਾਇਰ ਕੀਤਾ ਔਰ ਉੱਥੇ ਮੈਂ ਲਿਖਿਆ, ਬੈਲੋਂ ਕੇ ਗਲੇ ਮੇ ਜਬ ਘੁੰਗਰੂ ਜੀਵਨ ਕਾ ਰਾਗ ਸੁਣਾਤੇ ਹੈ, ਗਮ ਕੋਸੋਂ ਦੂਰ ਹੋ ਜਾਤਾ ਹੈ, ਖੁਸ਼ੀਓ ਕੇ ਕਮਲ ਮੁਸਕਾਤੇ ਹੈ।
0: ਪੰਜਾਬੀ ਪ੍ਰੋਗਰਾਮ ਹਮੇਸ਼ਾ ਸਰੋਤਿਆਂ ਦੇ ਅੰਗ ਸੰਗ ਚੱਲਦਾ ਰਿਹਾ। ਵੱਖ ਵੱਖ ਵਿਸ਼ਿਆਂ ਤੇ ਵੱਖ ਵੱਖ ਰੂਪਾਂ ਵਿੱਚ ਵੰਨ ਸੁਵੰਨੇ ਪ੍ਰੋਗਰਾਮਾਂ ਦਾ ਗੁਲਦਸਤਾ ਲੈ ਕੇ ਤੁਹਾਡੇ ਤੱਕ ਪਹੁੰਚਦਾ ਰਿਹਾ ਏ। ਮਿੱਟੀ ਦੀ ਮਹਿਕ ਲੈ ਕੇ ਤੁਹਾਡੇ ਵਿਹੜਿਆਂ ਨੂੰ ਮਹਿਕਾਉਂਦਾ ਰਿਹਾ ਏ। ਮਿੱਟੀ ਨਾਲ ਜੁੜੇ ਲੋਕਾਂ ਦੀ ਬਾਤ ਪਾਉਂਦਾ ਰਿਹਾ ਏ। ਅਜਿਹੀਆਂ ਸ਼ਖਸੀਅਤਾਂ ਨੂੰ ਤੁਹਾਡੇ ਸਨਮੁੱਖ ਕਰਦਾ ਰਿਹਾ ਏ ਜਿਹੜੇ ਕਾਮਯਾਬੀ ਅਤੇ ਸ਼ੋਹਰਤ ਦੀ ਟੀਸੀ 'ਤੇ ਬਹਿ ਕੇ ਵੀ ਕਦੇ ਆਪਣੀ ਧਰਤੀ ਅਤੇ ਧਰਤੀ ਦੇ ਲੋਕਾਂ ਨੂੰ ਨਹੀਂ ਭੁੱਲਦੇ। ਪੰਜਾਬੀ ਦੇ ਮੰਨੇ ਪਰਮੰਨੇ ਨਾਟਕਕਾਰ ਸਵਰਗਵਾਸੀ ਡਾਕਟਰ ਚਰਨਦਾਸ ਸਿੱਧੂ ਨੇ ਜਿੱਥੇ ਆਪਣੇ ਨਾਟਕਾਂ ਵਿੱਚ ਆਮ ਲੋਕਾਂ ਦੀ ਗੱਲ ਕੀਤੀ, ਉੱਥੇ ਉਹਨਾਂ 2008 ਵਿੱਚ ਇੱਕ ਮੁਲਾਕਾਤ ਵਿੱਚ ਇਸ ਪ੍ਰਤੀਬੱਧਤਾ ਨੂੰ ਉਜਾਗਰ ਕਰਦੇ ਹੋਇਆਂ ਆਖਿਆ ਸੀ,
3: ਮੈਂ ਜ਼ਿੰਦਗੀ ਨੂੰ ਪੰਜਾਬੀ ਬਾਰੇ ਲਿਖਣਾ, ਪੰਜਾਬੀ ਲੋਕਾਂ ਬਾਰੇ ਲਿਖਣਾ, ਆਪਣੇ ਪਿੰਡ ਬਾਰੇ ਲਿਖਣਾ, ਗਰੀਬਾਂ ਬਾਰੇ ਲਿਖਣਾ, ਦਲਿਤਾਂ ਬਾਰੇ, ਬੇਜ਼ਮੀਨੇ ਲੋਕਾਂ ਬਾਰੇ। ਇਹ ਮੇਰਾ ਫੈਸਲਾ ਕਿਉਂ ਸੀ? ਅੰਗਰੇਜ਼ੀ ਵਿੱਚ ਮੇਰਾ ਕੰਮ ਇੰਨਾ ਅੱਛਾ ਸੀ ਮੈਡੀਸਨ ਵਿਸਕੌਨਸਨ 'ਚ, ਉੱਥੇ MA ਵਿੱਚ ਮੈਂ ਫਸਟ ਨਿਕਲਿਆ ਸੀ। ਔਰ ਪ੍ਰੋਫੈਸਰ ਨੇ ਕਿਹਾ ਕਿ ਬਈ ਤੇਰਾ ਭਵਿੱਖ ਜਿਹੜਾ ਉਹ ਅੰਗਰੇਜ਼ੀ ਕਿਸੇ ਦੇ ਤੌਰ 'ਤੇ ਬਹੁਤ ਵੱਡਾ, ਔਰ ਵਾਪਸ ਨਾ ਜਾਈ, ਤੂੰ ਇੱਥੇ ਚੰਗੀਆਂ ਯੂਨੀਵਰਸਿਟੀਆਂ 'ਚ ਪੜ੍ਹਾ ਸਕਦਾ, ਬੜਾ ਚੱਕ ਬਣ ਸਕਦਾ। ਇਹ ਬਹੁਤ ਵੱਡੀ ਪ੍ਰਾਪਤੀ ਸੀ ਉਦੋਂ ਮੈਂ ਸੋਚਿਆ। ਪੜ੍ਹਾਈ ਦੇਸ਼ ਦੇ ਵਿੱਚ ਹਜ਼ਾਰਾਂ ਮੀਲਾਂ ਦੂਰ, ਆਪਣੇ ਮਾਂ ਬਾਪ ਤੋਂ, ਬੱਚਿਆਂ ਤੋਂ, ਬੀਵੀ ਤੋਂ ਦੂਰ, ਇੱਥੇ ਆ ਕੇ ਮੈਂ ਇੰਨਾ ਅੱਛਾ ਕੰਮ ਕਰ ਸਕਦਾ ਇਹਨਾਂ ਦੀ ਬੋਲੀ ਦੇ ਵਿੱਚ, ਜੇ ਮੈਂ ਆਪਣੇ ਬੋਲੀ ਵਿੱਚ ਆਪਣੇ ਲੋਕਾਂ ਵਿੱਚ ਬੈਠ ਕੇ ਕੰਮ ਕਰਾਂ, ਪਤਾ ਨਹੀਂ ਮੈਂ ਕੀ ਕਰਨਾ। ਮੈਨੂੰ ਮਿਲਿਆ ਕੁਝ ਜਾਂ ਨਹੀਂ ਮਿਲਿਆ, ਲੇਕਿਨ ਮੇਰੀ ਇੱਕੋ ਹੀ ਜ਼ਿੰਦਗੀ ਹੈ, ਇੱਕੋ ਹੀ ਮੇਰੀ ਜੀਨੀਅਸ ਹੈ, ਇਹਨੂੰ ਚੰਗੇ ਪਾਸੇ ਲਾਵਾਂ, ਮੇਰੇ ਲੋਕ ਪਹਿਲਾਂ, ਕਿਉਂਕਿ ਉਹਨਾਂ ਬਾਰੇ ਮੈਂ ਸਭ ਤੋਂ ਵੱਧ ਜਾਣਨਾ।
0: ਆਕਾਸ਼ਵਾਣੀ ਦੇ ਵੰਨ ਸੁਵੰਨੇ ਪ੍ਰੋਗਰਾਮਾਂ ਦੇ ਗੁਲਦਸਤੇ ਵਿੱਚ ਰੇਡੀਓ ਨਾਟਕ ਹਮੇਸ਼ਾ ਹੀ ਮਨੋਰੰਜਨ, ਕਲਾ ਤੇ ਸਿੱਖਿਆ ਦੀ ਇੱਕ ਹਰਮਨ ਪਿਆਰੀ ਵਿਦਾ ਰਹੀ ਏ। ਪੰਜਾਬੀ ਪ੍ਰੋਗਰਾਮ ਵਿੱਚ ਵੀ ਬਹੁਤ ਸਾਰੇ ਨਾਟਕ ਪੇਸ਼ ਕੀਤੇ ਜਾਂਦੇ ਰਹੇ ਨੇ, ਜਿਨ੍ਹਾਂ ਵਿੱਚ ਪ੍ਰਸਿੱਧ ਨਾਟਕਕਾਰਾਂ ਕਰਤਾਰ ਸਿੰਘ ਦੁੱਗਲ, ਗੁਰਚਰਨ ਸਿੰਘ ਜਸੂਜਾ, ਪ੍ਰਕਾਸ਼ ਸਾਥੀ ਤੇ ਹੋਰ ਬਹੁਤ ਸਾਰੇ ਨਾਟਕਕਾਰਾਂ ਦੇ ਨਾਟਕ ਪੇਸ਼ ਕੀਤੇ ਗਏ। ਸ਼ਿਵ ਕੁਮਾਰ ਬਟਾਲਵੀ ਦੀ ਮਹਾਨ ਰਚਨਾ ਲੂਣਾ ਦਾ ਰੇਡੀਓ ਰੂਪਾਂਤਰਣ ਕਾਵ ਨਾਟਕ ਰੂਪ ਵਿੱਚ ਦਵਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਇੱਕ ਸ਼ਾਨਦਾਰ ਪੇਸ਼ਕਾਰੀ ਮੰਨੀ ਜਾਂਦੀ ਏ, ਜਿਸ ਵਿੱਚ TC ਦੇ ਅਦਾਕਾਰਾਂ ਤੇ ਗਾਇਕਾਂ ਨੇ ਆਪਣੀ ਆਵਾਜ਼ ਤੇ ਕਲਾ ਦੀ ਧਾਕ ਜਮਾਈ। ਪੇਸ਼ ਏ ਲੂਣਾ ਦੀ ਇੱਕ ਝਲਕ।
4: ਚੰਗਾ ਹੀ ਹੈ ਜੇ ਪੂਰਨ ਦਾ ਇਹ ਬੇਰੰਗਾ ਰੰਗ ਮਰ ਜਾਏ, ਪੂਰਨ ਹੁਣ ਜਿਉਣਾ ਨਾ ਚਾਹੇ, ਮੈਥੋਂ ਮੇਰੇ ਰੰਗਾਂ ਦੀ ਧੁੱਪ ਮਾਂ ਅੱਗੇ ਵੇਚੀ ਨਾ ਜਾਏ।
5: ਪੂਰਨ, ਜੇ ਤੂੰ ਆਪਣੀ ਧੁੱਪ ਨਾ ਵੇਚੀ, ਮੈਂ ਛਾਂ ਆਪਣੀ ਵੇਚ ਦਿਆਂਗੀ। ਧੁੱਪ ਬਿਨ ਜੀ ਕੇ ਵੇਖ ਚੁੱਕੀ ਹਾਂ, ਛਾਂ ਬਿਨ ਜੀ ਕੇ ਵੇਖ ਲਵਾਂਗੀ।
4: ਮਾਏ, ਮੁਹੱਬਤ ਇੱਕ ਦੂਜੇ ਦਾ ਸਤਿਕਾਰ ਹੈ, ਹੁਣ ਇੱਕ ਦੂਜੇ ਦੀ ਧੁੱਪ ਚ ਆਉਂਦੀ ਨਿੱਘੀ ਜਿਹੀ ਮਹਿਕਾਰ ਹੈ ਹੁੰਦੀ। ਲੂਣਾ, ਪਿਆਰ ਦਿਲਾਂ ਵਿੱਚ ਵਸਦਾ,

0: ਸਾਹਿਤ ਸੱਭਿਆਚਾਰ ਨਾਲ ਜੋੜਦਾ ਹੋਇਆ ਤੇ ਪੰਜਾਬੀ ਭਾਸ਼ਾ ਦੀ ਸੇਵਾ ਕਰਦਾ ਹੋਇਆ ਨਿਰੰਤਰ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਆਕਾਸ਼ਵਾਣੀ ਦੇ 90 ਵਰਿਆਂ ਦੇ ਸਫ਼ਰ ਵਿੱਚ ਆਕਾਸ਼ਵਾਣੀ ਦਿੱਲੀ ਦੇ ਆਕਾਸ਼ ਉੱਤੇ ਪੰਜਾਬੀ ਪ੍ਰੋਗਰਾਮ ਇੱਕ ਤਾਰੇ ਵਾਂਗ ਲਿਸ਼ਕ ਰਿਹਾ ਹੈ।
1: ਆਲ ਇੰਡੀਆ ਰੇਡੀਓ ਦੇ 90 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ, ਆਕਾਸ਼ਵਾਣੀ ਦਿੱਲੀ ਦੇ ਪੰਜਾਬੀ ਪ੍ਰੋਗਰਾਮ ਦਾ ਸਫ਼ਰ। ਵਾਚਕ ਸਨ ਜਸਪਾਲ ਕੌਰ, ਲੇਖਕ ਅਤੇ ਪ੍ਰਸਤੁਤਕਰਤਾ ਬਲਵਿੰਦਰ ਸਿੰਘ। ਸਰੋਤਿਓ, ਆਓ ਹੁਣ ਸੁਣਦੇ ਹਾਂ ਇੱਕ ਗੀਤ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ। ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ, ਰੂਪ ਦੀ ਰਾਣੀ ਪਰਾਂਦੇ ਨੂੰ ਸੰਭਾਲਨੀ।